ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕੁਦਰਤ ਦੀ ਸੰਭਾਲ 'ਚ ਮਨੁੱਖ ਦੀ ਭੂਮਿਕਾ ਵਿਸ਼ੇ 'ਤੇ ਵਾਰਤਾ, ਅਤੇ ਇਸ ਤੋਂ ਇਲਾਵਾ ਇੱਕ ਆਵਾਜ਼ ਲੜੀ ਤਹਿਤ ਪੰਜਾਬੀ ਗਾਇਕੀ ਦੇ ਬਾਬਾ ਬੋੜ ਗੁਰਦਾਸ ਮਾਨ ਦੀ ਆਵਾਜ਼ 'ਚ ਕੁਝ ਗੀਤ ਵੀ ਸੁਣਵਾਏ ਜਾਣਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 2 ਅਕਤੂਬਰ ਤੋਂ 8 ਅਕਤੂਬਰ ਤੱਕ ਪੂਰੇ ਭਾਰਤ ਵਿੱਚ ਜੰਗਲੀ ਜੀਵ ਹਫ਼ਤਾ ਮਨਾਇਆ ਜਾ ਰਿਹਾ ਹੈ। ਕੁਦਰਤ ਨੇ ਸਾਨੂੰ ਅਨੇਕਾਂ ਹੀ ਨੇਮਤਾਂ ਨਾਲ ਨਵਾਜ਼ਿਆ ਏ। ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਣਨ ਲਈ ਅਕਸਰ ਹੀ ਅਸੀਂ ਪਹਾੜੀ ਵਾਦੀਆਂ ਦਾ ਰੁੱਖ ਕਰਦੇ ਹਾਂ ਅਤੇ ਉੱਥੋਂ ਦੇ ਵਾਤਾਵਰਨ ਅਤੇ ਹਸੀਨ ਵਾਦੀਆਂ ਨੂੰ ਵੇਖ ਕੇ ਮਨ ਉਹਨਾਂ ਵੱਲ ਆਕਰਸ਼ਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਹਰਿਆ ਭਰਿਆ ਵਾਤਾਵਰਨ ਸਿਰਫ ਮਨੁੱਖਾਂ ਨੂੰ ਨਹੀਂ ਪਸ਼ੂ ਪੰਛੀਆਂ ਨੂੰ ਵੀ ਭਾਉਂਦਾ ਏ, ਕਿਉਂਕਿ ਇੱਥੇ ਪਸ਼ੂ ਪੰਛੀ ਆਪਣੀ ਆਜ਼ਾਦੀ ਦੇ ਨਾਲ ਰਹਿੰਦੇ ਨੇ, ਪਰ ਮਨੁੱਖ ਦੀ ਸਵਾਰਥੀ ਬਿਰਤੀ ਕਰਕੇ ਲਗਾਤਾਰ ਜੰਗਲ ਕੱਟੇ ਜਾ ਰਹੇ ਨੇ ਅਤੇ ਕੰਕਰੀਟ ਰੂਪੀ ਜੰਗਲ ਯਾਨੀ ਕਿ ਅਸਮਾਨ ਛੂੰਹਦੀਆਂ ਇਮਾਰਤਾਂ ਖੜੀਆਂ ਕਰਕੇ ਇਨਸਾਨ ਆਪਣੇ ਆਪ 'ਤੇ ਬੜਾ ਹੀ ਫਖਰ ਮਹਿਸੂਸ ਕਰਦਾ ਹੈ। ਪਰ ਇਨਸਾਨ ਇਸ ਗੱਲ ਤੋਂ

ਖਬਰ ਏ ਕਿ ਜਦੋਂ ਕੁਦਰਤ ਆਪਣੇ ਰੋਹ ਵਿੱਚ ਆਉਂਦੀ ਏ ਤਾਂ ਸਭ ਕੁਝ ਤਹਿਸ ਨਹਿਸ ਕਰ ਦਿੰਦੀ ਏ। ਉਸ ਦੇ ਗੁੱਸੇ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ। ਅਤੇ ਜੇ ਤੁਸੀਂ ਜੰਗਲੀ ਜੀਵਾਂ ਦੀ ਸੰਭਾਲ ਕਰਦੇ ਹੋ ਅਤੇ ਕੁਦਰਤ ਨਾਲ ਪਿਆਰ ਕਰਦੇ ਹੋ ਤਾਂ ਉਹ ਵੀ ਬਦਲੇ 'ਚ ਤੁਹਾਨੂੰ ਬੇਸ਼ੁਮਾਰ ਤੋਹਫ਼ਿਆਂ ਨਾਲ ਨਵਾਜ਼ਦੀ ਹੈ। ਉਸ ਪਰਮਾਤਮਾ ਦੀ ਸਿਰਜੀ ਪੂਰੀ ਕਾਇਨਾਤ, ਦਿਨ ਰਾਤ, ਧੁੱਪ ਛਾਂ, ਸਭ ਕੁਝ ਸੋਹਣਾ ਲੱਗਦਾ ਏ। ਅਤੇ ਗਾਇਕ ਗੁਰਦਾਸ ਮਾਨ ਵੀ ਸੱਜਣ ਦੇ ਸ਼ਹਿਰ ਦੀ ਦੁਪਹਿਰ ਦੀ ਤਾਰੀਫ ਕਿਵੇਂ ਕਰ ਰਹੇ ਨੇ। ਆਓ ਸੁਣਦੇ ਹਾਂ ਗੀਤ ਸੱਜਣਾ ਵੇ ਸੱਜਣਾ, ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ 'ਚ। ਗੀਤ ਨੂੰ ਸੰਗੀਤਬੱਧ ਕੀਤਾ ਏ ਚਰਨਜੀਤ ਆਹੂਜਾ ਨੇ ਅਤੇ ਗੀਤ ਦੇ ਬੋਲ ਗਾਇਕ ਗੁਰਦਾਸ ਮਾਨ ਨੇ ਲਿਖੇ ਨੇ।

0: ਇੱਕ ਆਵਾਜ਼ ਲੜੀ ਤਹਿਤ ਗੁਰਦਾਸ ਮਾਨ ਦੀ ਆਵਾਜ਼ 'ਚ ਇਹ ਗੀਤ ਤੁਸੀਂ ਸੁਣ ਰਹੇ ਸੀ। ਸੱਚੀਏ ਸੱਜਣ ਪਿਆਰੇ ਦਾ ਸ਼ਹਿਰ ਹੋਵੇ ਤੇ ਹੋਵੇ ਵੀ ਦੁਪਹਿਰ, ਉਹ ਫਿਰ ਉਮਰਾਂ ਬੱਧੀ ਯਾਦ ਰਹਿੰਦੇ ਨੇ। ਇਨਸਾਨ ਤਾਂ ਇਨਸਾਨ, ਪਸ਼ੂ ਪੰਛੀ ਵੀ ਜਿੱਥੇ ਮਰਜ਼ੀ ਜਾ ਆਉਣ, ਪਰ ਸਕੂਨ ਉਹਨਾਂ ਨੂੰ ਆਪਣੇ ਆਲ੍ਹਣੇ ਜਾ ਕੇ ਮਿਲਦਾ ਏ। ਅਤੇ ਅੱਜ ਹੀ ਕੌਮਾਂਤਰੀ ਪਸ਼ੂ ਦਿਹਾੜਾ ਵੀ ਮਨਾਇਆ ਜਾ ਰਿਹਾ ਏ, ਜੋ ਪੂਰੀ ਦੁਨੀਆ 'ਚ 4 ਅਕਤੂਬਰ ਨੂੰ ਮਨਾਇਆ ਜਾਂਦਾ ਏ। ਵਿਸ਼ਵ ਪਸ਼ੂ ਦਿਹਾੜੇ ਦੀ ਸ਼ੁਰੂਆਤ 1925 ਨੂੰ ਜਰਮਨੀ ਦੇ ਲੇਖਕ ਅਤੇ ਪਸ਼ੂ ਅਧਿਕਾਰਾਂ ਦੇ ਕਾਰਕੁਨ ਹੈਨਰਿਕ ਜਿਮਰਮੈਨ ਨੇ ਕੀਤੀ ਸੀ। ਇਸ ਤੋਂ ਬਾਅਦ 1931 'ਚ ਇਟਲੀ ਦੇ ਫਲੋਰੈਂਸ 'ਚ 4 ਅਕਤੂਬਰ ਨੂੰ ਅਧਿਕਾਰਕ ਤੌਰ 'ਤੇ ਇਸ ਦਿਵਸ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ। ਵਿਸ਼ਵ ਪਸ਼ੂ ਦਿਹਾੜਾ ਮਨਾਉਣ ਦਾ ਮਕਸਦ ਪਸ਼ੂਆਂ 'ਤੇ ਹੁੰਦੇ ਅੱਤਿਆਚਾਰ ਨੂੰ ਰੋਕਣਾ ਏ ਅਤੇ ਲੋਕਾਂ ਨੂੰ ਇਸ ਪਸ਼ੂ ਧਨ ਬਾਰੇ ਜਾਗਰੂਕ ਕਰਨਾ ਏ। ਬੇਸ਼ੱਕ ਇਹ ਬੇਜ਼ਬਾਨ ਬੋਲ ਨਹੀਂ ਸਕਦੇ, ਪਰ ਇਹ ਸਾਡੀ ਹਰ ਗਤੀਵਿਧੀ ਨੂੰ ਸਮਝਦੇ ਨੇ। ਇਸ ਲਈ ਇਹਨਾਂ ਨਾਲ ਪਿਆਰ ਕਰੋ, ਕਿਉਂਕਿ ਪਸ਼ੂਆਂ ਅਤੇ ਜਾਨਵਰਾਂ ਤੋਂ ਵਫ਼ਾਦਾਰ ਜ਼ਿਆਦਾ ਹੋਰ ਕੋਈ ਨਹੀਂ। ਇਹਨਾਂ ਨਾਲ ਇੱਕ ਵਾਰ ਪਿਆਰ ਦਾ ਨਾਤਾ ਜੋੜ ਕੇ ਤਾਂ ਵੇਖੋ, ਫਿਰ ਵੇਖਿਓ ਕੁਦਰਤ ਤੁਹਾਨੂੰ ਬਦਲੇ 'ਚ ਬੇਤਹਾਸ਼ਾ ਨਿਆਮਤਾਂ ਨਾਲ ਨਿਵਾਜ਼ਦੀ ਏ। ਬਸ ਕੁਦਰਤ ਅਤੇ ਕੁਦਰਤ ਵੱਲੋਂ ਬਣਾਈਆਂ ਇਹਨਾਂ ਚੀਜ਼ਾਂ ਦੀ ਕਦਰ ਕਰਨ ਦੀ ਜ਼ਰੂਰਤ ਏ। ਕੁਦਰਤ ਨਾਲ ਕੀਤੀ ਛੇੜਛਾੜ ਦੇ ਸਾਨੂੰ ਮਾੜੇ ਨਤੀਜੇ ਭੁਗਤਣੇ ਪੈਂਦੇ ਨੇ। ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਏ ਪਸ਼ੂ ਪੰਛੀਆਂ ਨੂੰ ਪਿਆਰ ਕਰੀਏ। ਵਾਤਾਵਰਣ ਦੀ ਸਾਂਭ ਸੰਭਾਲ ਲਈ ਹਰੇਕ ਨੂੰ ਜਾਗਰੂਕ ਹੋਣਾ ਪਵੇਗਾ। ਅਤੇ ਸਵਰਨ ਸਿੰਘ, ਸਾਨੂੰ ਕੁਦਰਤ ਦੀ ਸੰਭਾਲ 'ਚ ਮਨੁੱਖ ਦੀ ਭੂਮਿਕਾ ਕੀ ਹੋਣੀ ਚਾਹੀਦੀ ਏ, ਇਸ ਵਿਸ਼ੇ 'ਤੇ ਆਓ ਸੁਣਦੇ ਹਾਂ ਵਾਰਤਾ।
1: ਅੱਜ ਅਸੀਂ ਇੱਕ ਅਜਿਹੇ ਅਹਿਮ, ਗੰਭੀਰ ਅਤੇ ਸੰਵੇਦਨਸ਼ੀਲ ਵਿਸ਼ੇ ਦੇ ਨਾਲ ਆਪ ਜੀ ਦੇ ਰੂਬਰੂ ਹੋ ਰਹੇ ਹਾਂ, ਜਿਸ ਦਾ ਸੰਬੰਧ ਕੇਵਲ ਸਾਡੇ ਅੱਜ ਨਾਲ ਨਹੀਂ, ਸਗੋਂ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਵਜੂਦ ਨਾਲ ਜੁੜਿਆ ਹੋਇਆ। ਅੱਜ ਅਸੀਂ ਕੁਦਰਤ ਦੀ ਸੰਭਾਲ ਵਿੱਚ ਮਨੁੱਖ ਦੀ ਜ਼ਿੰਮੇਵਾਰੀ ਬਾਰੇ ਗੱਲ ਕਰਾਂਗੇ। ਸਾਡੀ ਅੱਜ ਦੀ ਗੱਲਬਾਤ ਕੇਵਲ ਸ਼ਬਦਾਂ ਦਾ ਆਦਾਨ ਪ੍ਰਦਾਨ ਨਹੀਂ, ਸਗੋਂ ਸਾਡੀ ਆਪਣੀ ਧਰਤੀ ਮਾਂ ਦੀ ਪੁਕਾਰ ਹੈ।

ਲਗਭਗ 500 ਸਾਲ ਪਹਿਲਾਂ ਜਗਤ ਧਾਰਕ ਧੰਨ ਗੁਰੂ ਨਾਨਕ ਦੇਵ ਜੀ ਨੇ ਪਵਿੱਤਰ ਗੁਰਬਾਣੀ ਵਿੱਚ ਅਜਿਹਾ ਫੁਰਮਾਨ ਬਖਸ਼ਿਆ ਸੀ ਜੋ ਵਾਤਾਵਰਣ ਵਿਗਿਆਨ ਦਾ ਸਭ ਤੋਂ ਵੱਡਾ ਸੁਨੇਹਾ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਗੁਰੂ ਸਾਹਿਬ ਨੇ ਹਵਾ ਯਾਨੀ ਕਿ ਪਵਨ ਨੂੰ ਗੁਰੂ ਦਾ ਦਰਜਾ ਦਿੱਤਾ, ਕਿਉਂਕਿ ਜਿਵੇਂ ਗੁਰੂ ਤੋਂ ਬਿਨਾਂ ਆਤਮਕ ਜੀਵਨ ਸੰਭਵ ਨਹੀਂ, ਉਸ ਪ੍ਰਕਾਰ ਹਵਾ ਤੋਂ ਬਿਨਾਂ ਸਰੀਰਕ ਜੀਵਨ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਪਾਣੀ ਨੂੰ ਪਿਤਾ ਕਿਹਾ ਜੋ ਸਾਡਾ ਪਾਲਣ ਪੋਸ਼ਣ ਕਰਦਾ ਹੈ, ਅਤੇ ਇਸ ਧਰਤੀ ਨੂੰ ਮਾਤਾ ਦਾ ਰੁਤਬਾ ਦਿੱਤਾ ਜੋ ਸਾਨੂੰ ਅੰਨ, ਜਲ, ਛਾਂ, ਆਸਰਾ ਅਤੇ ਜਿਉਣ ਲਈ ਹਰ ਨਿਆਮਤ ਬਖਸ਼ਦੀ ਹੈ। ਪਰ ਅੱਜ ਅਸੀਂ ਆਪਣੇ ਆਪ ਤੋਂ ਪੁੱਛੀਏ ਕਿ ਕੀ ਅਸੀਂ ਗੁਰੂ ਦੀ ਇਸ ਸਿੱਖਿਆ ਉੱਤੇ ਪੂਰੇ ਉਤਰੇ ਹਾਂ? ਅਸੀਂ ਗੁਰੂ ਰੂਪੀ ਹਵਾ ਨੂੰ ਜ਼ਹਿਰੀਲਾ ਕਰ ਦਿੱਤਾ, ਪਿਤਾ ਰੂਪੀ ਪਾਣੀ ਨੂੰ ਗੰਦਾ ਅਤੇ ਸੁਕਾ ਦਿੱਤਾ, ਮਾਤਾ ਰੂਪੀ ਧਰਤੀ ਨੂੰ ਪਲਾਸਟਿਕ ਅਤੇ ਰਸਾਇਣਾਂ ਦੇ ਬੋਝ ਹੇਠ ਦੱਬ ਦਿੱਤਾ। ਜਿਸ ਧਰਤੀ ਨੂੰ ਅਸੀਂ ਮਾਂ ਕਿਹਾ, ਅੱਜ ਉਹੀ ਧਰਤੀ ਸਾਡੇ ਆਪਣੇ ਸਵਾਰਥ ਅਤੇ ਅੰਨੇਪਣ ਕਰਕੇ ਸੰਕਟ ਵਿੱਚ ਹੈ। ਹਰ ਸਾਲ 4 ਅਕਤੂਬਰ ਨੂੰ ਵਿਸ਼ਵ ਪਸ਼ੂ ਦਿਵਸ ਯਾਨੀ ਕਿ ਵਰਲਡ ਐਨੀਮਲ ਡੇ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੂਲ ਮਨੋਰਥ ਇਹ ਹੈ ਕਿ ਅਸੀਂ ਅਬੋਲ ਜੀਵ ਜੰਤੂਆਂ ਦੇ ਅਧਿਕਾਰਾਂ, ਉਹਨਾਂ ਦੀ ਸੁਰੱਖਿਆ, ਉਹਨਾਂ ਦੇ ਦਰਦ ਅਤੇ ਉਹਨਾਂ ਦੀਆਂ ਜ਼ਰੂਰਤਾਂ ਪ੍ਰਤੀ ਸੁਚੇਤ ਹੋਈਏ। ਕੁਦਰਤੀ ਰਚਨਾ ਉੱਤੇ ਗੌਰ ਕਰੋ। ਪਰਮਾਤਮਾ ਨੇ ਇਸ ਧਰਤੀ ਉੱਤੇ ਕੇਵਲ ਮਨੁੱਖ ਨੂੰ ਹੀ ਹੱਕ ਨਹੀਂ ਦਿੱਤਾ, ਇਸ ਧਰਤੀ ਉੱਤੇ ਲੱਖਾਂ ਕਿਸਮਾਂ ਦੇ ਪਸ਼ੂ, ਪੰਛੀ, ਕੀਟ ਪਤੰਗੇ ਅਤੇ ਜਲਚਰ ਸਾਡੇ ਨਾਲ ਬਰਾਬਰ ਦੇ ਹਿੱਸੇਦਾਰ ਹਨ। ਪਰ ਅਫਸੋਸ, ਅੱਜ ਦਾ ਮਨੁੱਖ ਇੰਨਾ ਸਵਾਰਥੀ ਹੋ ਗਿਆ ਕਿ ਉਸਨੇ ਸਮਝ ਲਿਆ ਇਹ ਧਰਤੀ ਸਿਰਫ ਉਸਦੀ ਆਪਣੀ ਹੈ। ਅਸੀਂ ਆਪਣੇ ਵਿਲਾਸਪੁਣੇ, ਸ਼ਹਿਰੀਕਰਨ ਅਤੇ ਸਵਾਰਥ ਲਈ ਇਹਨਾਂ ਬੇਜ਼ਬਾਨਾਂ ਦੇ ਘਰ ਯਾਨੀ ਕਿ ਜੰਗਲ ਵੱਢ ਦਿੱਤੇ ਹਨ। ਜਦੋਂ ਅਸੀਂ ਕਿਸੇ ਜਾਨਵਰ ਜਾਂ ਪੰਛੀ ਦੇ ਰਹਿਣ ਦੀ ਥਾਂ ਖੋਹ ਲੈਂਦੇ ਹਾਂ ਤਾਂ ਅਸੀਂ ਉਹਨਾਂ ਨੂੰ ਬੇਘਰ ਕਰ ਦਿੰਦੇ ਹਾਂ। ਜਦੋਂ ਕਿਸੇ ਪ੍ਰਜਾਤੀ ਦੀ ਨਸਲ ਖਤਮ ਹੁੰਦੀ ਹੈ ਤਾਂ ਅਸੀਂ ਕੁਦਰਤ ਦੇ ਨਿਯਮਾਂ ਵਿੱਚ ਇੱਕ ਅਜਿਹਾ ਵਿਘਨ ਪਾਉਂਦੇ ਹਾਂ ਜਿਸ ਦੀ ਭਰਪਾਈ ਦੁਨੀਆ ਦਾ ਕੋਈ ਵੀ ਪੈਸਾ ਜਾਂ ਤਕਨਾਲੋਜੀ ਨਹੀਂ ਕਰ ਸਕਦੀ। ਅਕਤੂਬਰ ਦੇ ਪਹਿਲੇ ਹਫ਼ਤੇ ਹੀ ਜੰਗਲੀ ਜੀਵ ਹਫ਼ਤਾ ਯਾਨੀ ਕਿ ਵਰਲਡ ਲਾਈਫ ਵੀਕ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਲੋਕਾਂ ਵਿੱਚ ਜੰਗਲੀ ਜੀਵਾਂ ਦੇ ਸੰਰਖਣ, ਕੰਜ਼ਰਵੇਸ਼ਨ ਲਈ ਜਾਗਰੂਕਤਾ ਫੈਲਾਉਣਾ ਹੈ। ਕੁਦਰਤ ਨੇ ਇੱਕ ਬਹੁਤ ਹੀ ਸੁੰਦਰ ਪ੍ਰਾਸਥਿਤਿਕ ਸੰਤੁਲਨ, ਇਕੋਲੋਜੀਕਲ ਬੈਲੈਂਸ ਬਣਾਇਆ। ਜੰਗਲ ਵਿੱਚ ਰਹਿਣ ਵਾਲੀ ਛੋਟੀ ਤੋਂ ਛੋਟੀ ਚਿੜੀ, ਮਧੂਮੱਖੀ, ਕੀੜਾ ਮਕੌੜਾ ਤੋਂ ਲੈ ਕੇ ਵੱਡੇ ਤੋਂ ਵੱਡਾ ਸ਼ੇਰ, ਹਾਥੀ, ਹਰ ਇੱਕ ਜੀਵ ਦਾ ਵਾਤਾਵਰਣ ਚੱਕਰ ਵਿੱਚ ਇੱਕ ਵਿਸ਼ੇਸ਼ ਯੋਗਦਾਨ ਹੈ। ਜੇ ਮਧੂਮੱਖੀਆਂ ਨਾ ਰਹਿਣ ਤਾਂ ਫੁੱਲਾਂ ਦੀ ਪਰਾਗਣ ਕਿਰਿਆ ਯਾਨੀ ਕਿ ਪੋਲੀਨੇਸ਼ਨ ਰੁਕ ਜਾਵੇਗੀ ਅਤੇ ਫਸਲਾਂ ਦਾ ਉਤਪਾਦਨ ਹੀ ਖਤਮ ਹੋ ਜਾਵੇਗਾ। ਜੇ ਜੰਗਲੀ ਜਾਨਵਰ ਨਾ ਰਹਿਣ ਤਾਂ ਜੰਗਲਾਂ ਦਾ ਸੰਤੁਲਨ ਵਿਗੜ ਜਾਵੇਗਾ। ਜੇਕਰ ਜੰਗਲ ਅਤੇ ਜੰਗਲੀ ਜੀਵ ਸੁਰੱਖਿਅਤ ਹਨ ਤਾਂ ਹੀ ਸਾਡਾ ਵਾਤਾਵਰਣ ਅਤੇ ਸਾਡਾ ਜੀਵਨ ਸੁਰੱਖਿਅਤ ਹੈ। ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਸਭ ਮੈਂ ਜੋਤ, ਜੋਤ ਹੈ ਸੋਏ। ਜਦੋਂ ਅਸੀਂ ਹਰ ਇੱਕ ਜੀਵ ਵਿੱਚ ਉਸ ਮਾਲਕ ਦੀ ਜੋਤ ਦੇਖਾਂਗੇ ਤਾਂ ਸਾਡੇ ਦਿਲ ਵਿੱਚ ਉਹਨਾਂ ਪ੍ਰਤੀ ਦਇਆ, ਪਿਆਰ ਅਤੇ ਹਮਦਰਦੀ ਪੈਦਾ ਹੋਵੇਗੀ। ਅਸੀਂ ਕਦੇ ਵੀ ਕਿਸੇ ਬੇਜ਼ਬਾਨ ਜੀਵ ਨੂੰ ਨੁਕਸਾਨ ਪਹੁੰਚਾਉਣ ਦਾ ਪਾਪ ਨਹੀਂ ਕਰਾਂਗੇ। ਅੱਜ ਸਾਡੀ ਧਰਤੀ ਜਿਸ ਮੋੜ ਉੱਤੇ ਖੜੀ ਹੈ ਉਹ ਬਹੁਤ ਭਿਆਨਕ ਹੈ। ਸੇਵ ਅਰਥ ਯਾਨੀ ਧਰਤੀ ਬਚਾਓ ਹੁਣ ਕੇਵਲ ਇੱਕ ਕਿਤਾਬੀ ਨਾਰਾ ਨਹੀਂ ਰਿਹਾ, ਇਹ ਸਾਡੇ ਲਈ ਜੀਵਨ ਅਤੇ ਮੌਤ ਦਾ ਪ੍ਰਸ਼ਨ ਬਣ ਗਿਆ। ਗਲੋਬਲ ਵਾਰਮਿੰਗ ਦੇ ਚੱਲਦੇ ਧਰਤੀ ਦਾ ਤਾਪਮਾਨ ਦਿਨ ਬ ਦਿਨ ਵੱਧ ਰਿਹਾ, ਗਲੇਸ਼ੀਅਰ ਪਿਘਲ ਰਹੇ ਹਨ, ਮੌਸਮ ਦਾ ਚੱਕਰ ਵਿਗੜ ਰਿਹਾ, ਕਦੇ ਬਿਨਾਂ ਮੌਸਮ ਦੇ ਭਾਰੀ ਬਾਰਿਸ਼ ਅਤੇ ਹੜ੍ਹ ਆਉਂਦੇ ਹਨ ਤਾਂ ਕਦੇ ਭਿਆਨਕ ਸੋਕਾ ਪੈਂਦਾ ਹੈ। ਅਸੀਂ ਫੈਕਟਰੀਆਂ ਦੇ ਧੂੰਏ, ਗੱਡੀਆਂ ਦੇ ਪ੍ਰਦੂਸ਼ਣ ਅਤੇ ਜੰਗਲਾਂ ਦੀ ਕਟਾਈ ਨਾਲ ਹਵਾ ਨੂੰ ਇੰਨਾ ਜ਼ਹਿਰੀਲਾ ਕਰ ਦਿੱਤਾ ਹੈ ਕਿ ਅੱਜ ਸਾਡੇ ਸਾਹਾਂ ਵਿੱਚ ਸ਼ੁੱਧ ਆਕਸੀਜਨ ਦੀ ਜਗ੍ਹਾ ਜ਼ਹਿਰ ਘੁਲ ਰਿਹਾ, ਪੀਣ ਵਾਲੇ ਪਾਣੀ ਦੇ ਭੰਡਾਰ ਖਤਮ ਹੋ ਰਹੇ ਹਨ। ਪੰਜਾਬ ਦੀ ਧਰਤੀ ਜਿਸ ਨੂੰ ਪੰਜਾਂ ਪਾਣੀਆਂ ਦੀ ਧਰਤੀ ਕਿਹਾ ਜਾਂਦਾ ਸੀ, ਅੱਜ ਉੱਥੇ ਡਾਰਕ ਜ਼ੋਨ ਦੇ ਖਤਰੇ ਮੰਡਰਾ ਰਹੇ ਹਨ। ਧਰਤੀ ਹੇਠਲਾ ਪਾਣੀ ਮੁੱਕ ਰਿਹਾ ਅਤੇ ਨਦੀਆਂ ਵਿੱਚ ਜ਼ਹਿਰੀਲਾ ਕੈਮੀਕਲ ਵਗ ਰਿਹਾ। ਅਸੀਂ ਅਜਿਹਾ ਪਲਾਸਟਿਕ ਬਣਾ ਦਿੱਤਾ ਜੋ ਸੈਂਕੜੇ ਸਾਲਾਂ ਤੱਕ ਨਸ਼ਟ ਨਹੀਂ ਹੁੰਦਾ। ਇਹ ਪਲਾਸਟਿਕ ਧਰਤੀ, ਸਮੁੰਦਰਾਂ ਅਤੇ ਜਾਨਵਰਾਂ ਦੇ ਪੇਟ ਵਿੱਚ ਜਾ ਕੇ ਉਹਨਾਂ ਦੀਆਂ ਆਂਦਰਾਂ ਨੂੰ ਗਾਲ ਰਿਹਾ। ਜੇਕਰ ਅਸੀਂ ਅੱਜ ਵੀ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ। ਉਹ ਸਾਨੂੰ ਪੁੱਛਣਗੀਆਂ ਕਿ ਜਦੋਂ ਧਰਤੀ ਮਰ ਰਹੀ ਸੀ ਤਾਂ ਤੁਸੀਂ ਕੀ ਕਰ ਰਹੇ ਸੀ? ਮੁੱਕਦੀ ਗੱਲ ਇਹ ਹੈ ਕਿ ਗੱਲਾਂ ਤਾਂ ਬਹੁਤ ਹੋ ਚੁੱਕੀਆਂ ਹਨ, ਹੁਣ ਉਹਨਾਂ ਗੱਲਾਂ ਉੱਤੇ ਅਮਲ ਕਰਨ ਦਾ ਵੇਲਾ ਹੈ। ਕੁਦਰਤ ਦੀ ਸੰਭਾਲ ਲਈ ਅਸੀਂ ਸਾਰੇ ਆਪਣੇ ਰੋਜ਼ਾਨਾ ਜੀਵਨ ਵਿੱਚ ਕੀ ਕਰ ਸਕਦੇ ਹਾਂ? ਹਰ ਵਿਅਕਤੀ ਪ੍ਰਣ ਕਰੇ ਕਿ ਉਹ ਆਪਣੇ ਜਨਮ ਦਿਨ, ਵਿਆਹ ਦੀ ਸਾਲਗਿਰਾ ਜਾਂ ਕਿਸੇ ਵਡਾਰੂ ਦੀ ਯਾਦ ਵਿੱਚ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਗਾਏਗਾ।
ਪਰ ਯਾਦ ਰੱਖੋ, ਸਿਰਫ ਬੂਟਾ ਲਗਾ ਕੇ ਫੋਟੋ ਖਿਚਵਾਉਣਾ ਕਾਫੀ ਨਹੀਂ।

0: ਉਸ ਬੂਟੇ ਦੇ ਵੱਡੇ ਹੋਣ ਤੱਕ ਉਸ ਦੀ ਪੁੱਤਰਾਂ ਵਾਂਗ ਪਰਵਰਿਸ਼ ਕਰਨਾ ਸਾਡੀ ਜ਼ਿੰਮੇਵਾਰੀ ਹੈ। ਬਾਜ਼ਾਰ ਜਾਂਦੇ ਸਮੇਂ ਘਰੋਂ ਕੱਪੜੇ ਦਾ ਥੈਲਾ ਨਾਲ ਲੈ ਕੇ ਜਾਓ। ਪਲਾਸਟਿਕ ਦੀਆਂ ਬੋਤਲਾਂ ਅਤੇ ਲਿਫਾਫਿਆਂ ਦੀ ਵਰਤੋਂ ਬਿਲਕੁਲ ਬੰਦ ਕਰੀਏ। ਪਾਣੀ ਦੀ ਇੱਕ ਇੱਕ ਬੂੰਦ ਨੂੰ ਅੰਮ੍ਰਿਤ ਸਮਝ ਕੇ ਬਚਾਈਏ। ਬ੍ਰਸ਼ ਕਰਦੇ, ਨਹਾਉਂਦੇ ਜਾਂ ਗੱਡੀ ਧੋਂਦੇ ਸਮੇਂ ਪਾਣੀ ਦੀ ਅਜਾਈਂ ਵਰਤੋਂ ਨਾ ਕਰੀਏ। ਲੋੜ ਤੋਂ ਬਿਨਾਂ ਚੱਲਦੇ ਪੱਖੇ, ਲਾਈਟਾਂ ਅਤੇ ਏਸੀ ਬੰਦ ਰੱਖੀਏ। ਆਪਣੇ ਘਰਾਂ ਦੀਆਂ ਛੱਤਾਂ ਉੱਤੇ ਬਾਲਕਨੀ ਵਿੱਚ ਪੰਛੀਆਂ ਲਈ ਪਾਣੀ ਦਾ ਕਟੋਰਾ ਅਤੇ ਦਾਣਾ ਜ਼ਰੂਰ ਰੱਖੀਏ। ਸੜਕ ਉੱਤੇ ਭਟਕਦੇ ਅਬੋਲ ਪਸ਼ੂਆਂ ਉੱਤੇ ਅੱਤਿਆਚਾਰ ਨਾ ਕਰੀਏ, ਉਹਨਾਂ ਪ੍ਰਤੀ ਦਇਆ ਭਾਵਨਾ ਰੱਖੀਏ। ਅਸੀਂ ਗੁਰੂ ਸਾਹਿਬਾਨ ਦੁਆਰਾ ਦਿੱਤੇ ਵਾਤਾਵਰਣ ਦੇ ਸੰਦੇਸ਼ ਨੂੰ ਕੇਵਲ ਪੜ੍ਹੀਏ ਨਾ, ਸਗੋਂ ਆਪਣੇ ਘਰ, ਪਿੰਡ ਅਤੇ ਸ਼ਹਿਰ ਵਿੱਚ ਲਾਗੂ ਵੀ ਕਰੀਏ। ਅੰਤ ਵਿੱਚ ਮੈਂ ਆਪਣੇ ਸ਼ਬਦਾਂ ਨੂੰ ਸਮੇਟਦਿਆਂ ਇਹੋ ਕਹਿਣਾ ਚਾਹਾਂਗਾ ਕਿ ਇਹ ਧਰਤੀ ਸਿਰਫ ਸਾਡੇ ਸਵਾਰਥਾਂ ਲਈ ਨਹੀਂ ਬਣੀ। ਇਹ ਧਰਤੀ ਹਰ ਉਸ ਸਾਹ ਲੈਂਦੇ ਜੀਵ ਦੀ ਹੈ ਜੋ ਇਸ ਪਰਮਾਤਮਾ ਨੇ ਰਚਿਆ ਹੈ। ਕੁਦਰਤ ਸਾਡੀ ਜ਼ਰੂਰਤ ਪੂਰੀ ਕਰਦੀ ਹੈ, ਪਰ ਸਾਡਾ ਲਾਲਚ ਕਦੇ ਪੂਰਾ ਨਹੀਂ ਕਰ ਸਕਦੀ। ਧਰਤੀ ਮਾਤਾ ਦੀ ਰੱਖਿਆ ਕਰਨਾ, ਇਸ 'ਤੇ ਵਾਤਾਵਰਣ ਨੂੰ ਹਰਾ ਭਰਾ ਰੱਖਣਾ ਅਤੇ ਜੀਵ ਜੰਤੂਆਂ ਪ੍ਰਤੀ ਦਇਆ ਭਾਵਨਾ ਰੱਖਣਾ ਸਾਡਾ ਪਰਮ ਧਰਮ ਅਤੇ ਸੱਚੀ ਇਨਸਾਨੀਅਤ ਹੈ। ਆਓ ਅੱਜ ਅਸੀਂ ਸਾਰੇ ਇਹ ਪ੍ਰਣ ਕਰੀਏ ਕਿ ਅਸੀਂ ਧਰਤੀ ਨੂੰ ਹਰੀ ਭਰੀ, ਪ੍ਰਦੂਸ਼ਣ ਮੁਕਤ ਅਤੇ ਹਰ ਜੀਵ ਲਈ ਸੁਰੱਖਿਅਤ ਬਣਾਉਣ ਵਿੱਚ ਆਪਣਾ ਤਨ, ਮਨ ਅਤੇ ਧਨ ਨਾਲ ਯੋਗਦਾਨ ਪਾਵਾਂਗੇ। ਗੁਰਬਾਣੀ ਦੀਆਂ ਇਹ ਪਵਿੱਤਰ ਪੰਕਤੀਆਂ ਸਾਨੂੰ ਹਮੇਸ਼ਾ ਚੇਤੇ ਰੱਖਣੀਆਂ ਚਾਹੀਦੀਆਂ ਹਨ। ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹੁਕਮ ਸੱਚੇ ਪ੍ਰਭ ਕਰਾਇਆ।
1: ਕੁਦਰਤ ਦੀ ਸੰਭਾਲ 'ਚ ਮਨੁੱਖ ਦੀ ਭੂਮਿਕਾ, ਇਸ ਵਿਸ਼ੇ 'ਤੇ ਵਾਰਤਾ ਤੁਸੀਂ ਸੁਣ ਰਹੇ ਸੀ ਸਵਰਨ ਸਿੰਘ ਕੋਲੋਂ। ਪਸ਼ੂ ਪੰਛੀਆਂ ਨਾਲ ਇਨਸਾਨ ਦੀ ਦੋਸਤੀ ਮੁੱਢ ਕਦੀਮ ਤੋਂ ਚੱਲੀ ਆ ਰਹੀ ਹੈ। ਇਨਸਾਨ ਦੋਸਤੀ ਨਿਭਾਉਣਾ ਵੀ ਖੂਬ ਜਾਣਦਾ ਏ ਅਤੇ ਗਾਇਕ ਗੁਰਦਾਸ ਮਾਨ ਨੂੰ ਆਪਣੇ ਦੋਸਤਾਂ 'ਚ ਖੁਦਾ ਨਜ਼ਰ ਆਉਂਦਾ ਏ। ਤਾਂ ਹੀ ਤਾਂ ਉਹ ਆਪਣੇ ਗੀਤ ਰਾਹੀਂ ਕੁਝ ਇਸ ਤਰ੍ਹਾਂ ਆਪਣੇ ਯਾਰਾਂ ਨੂੰ ਮੁਖਾਤਬ ਹੋ ਰਹੇ ਨੇ। ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ,

ਗੁਰਦਾਸ ਮਾਨ ਦੀ ਆਵਾਜ਼ 'ਚ ਸ਼ਿੰਗਾਰਿਆ ਇਹ ਗੀਤ ਤੁਸੀਂ ਸੁਣ ਰਹੇ ਸੀ ਅਤੇ ਹੁਣ ਪੰਜਾਬੀ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ 'ਚ ਗਾਇਆ ਅਗਲਾ ਗੀਤ ਬਸ ਰਹਿਣ ਦੇ ਛੇੜਨਾ ਦਰਦਾਂ ਨੂੰ

ਇੱਕ ਆਵਾਜ਼ ਦੇ ਤਹਿਤ ਗੁਰਦਾਸ ਮਾਨ ਦੀ ਆਵਾਜ਼ 'ਚ ਗੀਤ ਤੁਸੀਂ ਸੁਣ ਰਹੇ ਸੀ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

ਪੇਂਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਪ ਰਾਸ਼ਟਰਪਤੀ ਨੇ ਕਿਹਾ ਹੈ ਕਿ ਭਾਰਤੀ ਜਨ ਮਾਨਸ ਵਿਚ ਇਨਕਲਾਬੀ ਰਾਸ਼ਟਰਵਾਦ ਦੀ ਭਾਵਨਾ ਨੂੰ ਜਗਾਉਣ ਵਿਚ ਕ੍ਰਿਸ਼ਨ ਵਰਮਾ ਦੇ ਅਣਥਕ ਯਤਨ ਦੇਸ਼ ਦੇ ਆਜ਼ਾਦੀ ਸੰਗਰਾਮ ਦਾ ਇਕ ਅਨਿੱਖੜਵਾਂ ਅੰਗ ਸਨ। ਉਪ ਰਾਸ਼ਟਰਪਤੀ ਨੇ ਵੀ ਕਿਹਾ ਕਿ ਸ੍ਰੀ ਕ੍ਰਿਸ਼ਨ ਵਰਮਾ ਦਾ ਜੀਵਨ ਅਤੇ ਕੁਰਬਾਨੀ ਪੀੜੀਆਂ ਨੂੰ ਹਿੰਮਤ ਅਤੇ ਸਮਰਪਣ ਨਾਲ ਰਾਸ਼ਟਰ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਆਪਣਾ ਪੂਰਾ ਜੀਵਨ ਭਾਰਤ ਦੀ ਆਜ਼ਾਦੀ ਲਈ ਸਮਰਪਿਤ ਕਰ ਦਿੱਤਾ ਅਤੇ ਮਾਤ ਭੂਮੀ ਦੀ ਰਾਖੀ ਲਈ ਉਨ੍ਹਾਂ ਦੀ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਯੁਕਰੇਨ ਨੇ ਰੂਸ ਨਾਲ ਜੰਗਬੰਦੀ ਲਈ ਭਾਰਤ ਦੀ ਤਜਵੀਜ਼ ਨੂੰ ਚਾਰ ਤਜਵੀਜ਼ਾਂ ਵਿਚੋਂ ਸਭ ਤੋਂ ਵਿਆਪਕ ਦਸਿਆ। ਯੁਕਰੇਨ ਦੇ ਵਿਦੇਸ਼ ਮੰਤਰੀ ਐਂਡਰੀ ਸਬੀਹਾ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਊਰਜਾ ਬੁਨਿਆਦੀ ਢਾਂਚੇ ਅਤੇ ਕਾਲੇ ਸਾਗਰ ਨਾਲ ਸਬੰਧਤ ਜੰਗਬੰਦੀ ਤੇ ਵਿਚਾਰ ਕਰਨ ਲਈ ਤਿਆਰ ਹੈ। ਇਹ ਬਿਆਨ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਇਸ ਬਿਆਨ ਤੋਂ ਇਕ ਦਿਨ ਬਾਅਦ ਆਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਕਰਾਅ ਨੂੰ ਖਤਮ ਕਰਨ ਲਈ ਕੁਝ ਰਚਨਾਤਮਕ ਸੁਝਾਅ ਦਿੱਤੇ ਨੇ। ਯੁਕਰੇਨ ਅਨੁਸਾਰ ਭਾਰਤ ਤੋਂ ਇਲਾਵਾ ਤੁਰਕੀ, ਮਿਸਰ ਅਤੇ ਅਮਰੀਕਾ ਨੇ ਵੀ ਜੰਗਬੰਦੀ ਤਜਵੀਜ਼ਾਂ ਦਿੱਤੀਆਂ ਨੇ। ਯੁਕਰੇਨ ਦਾ ਕਹਿਣੈ ਕਿ ਸਮਝੌਤੇ ਵਿਚ ਲੜਾਈ ਦੇ ਨਾਲ ਨਾਲ ਊਰਜਾ ਅਤੇ ਬੰਦਰਗਾਹਾਂ ਤੇ ਹਮਲੇ ਅਤੇ ਕਾਲੇ ਸਾਗਰ ਵਿਚ ਗਤੀਵਿਧੀਆਂ ਨੂੰ ਰੋਕਣਾ ਸ਼ਾਮਲ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਕਿਹਾ ਸੀ ਕਿ ਰੂਸ ਸੰਘਰਸ਼ ਦੇ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰੇਗਾ। ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਵਿਚ 10,000 ਨਵੀਆਂ ਸਾਮੀਆਂ ਭਰਨ ਦਾ ਐਲਾਨ ਕੀਤਾ ਹੈ। ਆਪਣੀ ਤਰ੍ਹਾਂ ਦੀ ਪਹਿਲੀ SHO ਸਮਿਲਨੀ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਨੂੰ ਨਸ਼ਿਆਂ ਖਿਲਾਫ਼ ਹਰ ਜਾਇਜ਼ ਕਾਰਵਾਈ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਨੇ ਪੁਲਿਸ ਅਧਿਕਾਰੀ ਨੂੰ ਪਿੰਡਾਂ ਅਤੇ ਕਸਬਿਆਂ ਵਿਚ ਜਾਣ, ਲੋਕਾਂ ਨੂੰ ਨਾਲ ਲੈਣ ਅਤੇ ਇਸ ਲਾਹਨਤ ਤੇ ਕਾਬੂ ਪਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਹੁਣ ਪੂਰੇ ਪੰਜਾਬ ਵਿਚ ਲੋਕ ਲਹਿਰ ਬਣ ਗਈ ਹੈ। ਦਿੱਲੀ ਪੁਲਿਸ ਨੇ 3 ਮਹਿਲਾ ਪੱਤਰਕਾਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਲਾਏ ਗਏ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਜਾਂਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਹੈ। ਇਲਜ਼ਾਮ ਹੈ ਕਿ ਇਹ ਘਟਨਾਵਾਂ ਕੱਲ੍ਹ ਨਵੀਂ ਦਿੱਲੀ ਇਲਾਕੇ ਵਿਚ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀਆਂ, ਜਦੋਂ ਪੁਲਿਸ ਮੁਲਾਜ਼ਮ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਸਨ। ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ AP ਸਿੰਘ ਨੇ ਅੱਜ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਦੂਜੀ ਸੇਖੋਂ ਇੰਡੀਅਨ ਏਅਰ ਫੋਰਸ ਮੈਰਾਥਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਮੈਰਾਥਨ ਭਾਰਤੀ ਹਵਾਈ ਫੌਜ ਦੇ ਪਰਮਵੀਰ ਚੱਕਰ ਜੇਤੂ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੀ ਯਾਦ ਵਿਚ ਅੱਜ ਆਯੋਜਿਤ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਤੰਦਰੁਸਤੀ, ਹਿੰਮਤ ਅਤੇ ਰਾਸ਼ਟਰੀ ਏਕਤਾ ਲਈ ਪ੍ਰੇਰਿਤ ਕਰਨਾ ਹੈ। ਇਸ ਵਿਚ 21 ਕਿਲੋਮੀਟਰ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੀਆਂ ਦੌੜਾਂ ਸ਼ਾਮਲ ਹੋਣਗੀਆਂ। ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਨੂੰ 1971 ਦੀ ਭਾਰਤ ਪਾਕਿਸਤਾਨ ਜੰਗ ਵਿਚ ਬਹਾਦਰੀ ਅਤੇ ਕੁਰਬਾਨੀ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ। 2026 ਏਸ਼ੀਆਈ ਖੇਡਾਂ ਅੱਜ ਖਤਮ ਹੋ ਰਹੀਆਂ ਨੇ। ਸਮਾਪਤੀ ਸਮਾਰੋਹ ਜਾਪਾਨ ਦੇ ਨਗਾਓਆ ਸ਼ਹਿਰ ਦੇ ਮਿਜ਼ੂਹੋ ਪਾਰਕ ਅਥਲੈਟਿਕ ਸਟੇਡੀਅਮ ਵਿਚ ਹੋਏਗਾ। ਭਾਰਤ ਨੇ ਇਸ ਸਾਲ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਕੋਲ 85 ਤਮਗੇ ਜਿੱਤੇ ਨੇ। ਇਨ੍ਹਾਂ ਵਿਚ ਸੋਨੇ ਦੇ 21, ਚਾਂਦੀ ਦੇ 27 ਅਤੇ ਕਾਂਸੀ ਦੇ 37 ਤਮਗੇ ਸ਼ਾਮਲ ਨੇ। ਭਾਰਤ ਤਮਗਾ ਸੂਚੀ ਵਿਚ ਚੌਥੇ ਸਥਾਨ ਤੇ ਰਿਹਾ ਹੈ। ਔਰਤ ਨਿਸ਼ਾਨੇਬਾਜ਼ ਨੀਰੂ ਡਾਂਡਾ ਸਮਾਪਤੀ ਸਮਾਰੋਹ ਵਿਚ ਭਾਰਤ ਦੇ ਝੰਡਾ ਬਰਦਾਰ ਹੋਣਗੇ। ਉਹ ਤਿਰੰਗਾ ਲੈ ਕੇ ਭਾਰਤੀ ਦਲ ਦੀ ਅਗਵਾਈ ਕਰਨਗੇ। ਸਮਾਪਤੀ ਸਮਾਰੋਹ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 2:30 ਵਜੇ ਸ਼ੁਰੂ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਨੰਤ ਪੰਗਾਲ ਨੂੰ ਏਸ਼ੀਆਈ ਖੇਡਾਂ ਵਿਚ 53 ਕਿਲੋਗਰਾਮ ਮਹਿਲਾ ਫ੍ਰੀ ਸਟਾਈਲ ਕੁਸ਼ਤੀ ਵਿਚ ਚਾਂਦੀ ਦਾ ਤਮਗਾ ਜਿੱਤਣ ਤੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਪੰਗਾਲ ਦੀ ਪ੍ਰਾਪਤੀ ਹੋਰ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਪ੍ਰਧਾਨ ਮੰਤਰੀ ਨੇ ਅਦਿਤੀ ਅਸ਼ੋਕ, ਪਰਨਵੀ ਸਰਤ ਉਰਸ ਅਤੇ ਦੀਕਸ਼ਾ ਡਾਗਰ ਵਾਲੀ ਮਹਿਲਾ ਗੋਲਫ ਟੀਮ ਨੂੰ ਚਾਂਦੀ ਦਾ ਤਮਗਾ ਜਿੱਤਣ ਤੇ ਵੀ ਵਧਾਈ ਦਿੱਤੀ। ਏਸ਼ੀਆਈ ਖੇਡਾਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਤੋਂ ਬਾਅਦ ਭਾਰਤੀ ਮੁੱਕੇਬਾਜ਼ੀ ਦਲ ਨਵੀਂ ਦਿੱਲੀ ਪਰਤ ਆਇਆ। ਔਰਤਾਂ ਦੇ 75 ਕਿਲੋਗਰਾਮ ਵਰਗ ਵਿਚ ਸੋਨੇ ਦਾ ਤਮਗਾ ਜੇਤੂ ਲਵਲੀਨਾ ਬੁਰਗੋਹਨ ਨੇ ਕਿਹਾ ਕਿ ਆਪਣੀਆਂ ਦੂਜੀਆਂ ਏਸ਼ੀਅਨ ਖੇਡਾਂ ਵਿਚ ਹਿੱਸਾ ਲੈਣ ਨਾਲ ਉਸ ਨੂੰ ਪਿਛਲੀਆਂ ਏਸ਼ੀਅਨ ਖੇਡਾਂ ਦੇ ਚਾਂਦੀ ਦੇ ਤਮਗੇ ਨੂੰ ਸੋਨੇ ਵਿਚ ਬਦਲਣ ਦਾ ਮੌਕਾ ਮਿਲਿਆ ਹੈ। ਪੁਰਸ਼ਾਂ ਦੇ 80 ਕਿਲੋਗਰਾਮ ਵਰਗ ਵਿਚ ਸੋਨੇ ਦਾ ਤਮਗਾ ਜੇਤੂ ਅੰਕੁਸ਼ ਪੰਘਾਲ ਨੇ ਕਿਹਾ ਕਿ ਉਸ ਦਾ ਧਿਆਨ ਹੁਣ ਓਲੰਪਿਕ ਤੇ ਹੈ। ਔਰਤਾਂ ਦੇ 65 ਕਿਲੋਗਰਾਮ ਵਰਗ ਵਿਚ ਸੋਨੇ ਦਾ ਤਮਗਾ ਜੇਤੂ ਪ੍ਰਵੀਨ ਹੁੱਡਾ ਨੇ ਟੀਮ ਦੀ ਜਿੱਤ ਦਾ ਸਿਹਰਾ ਸਖ਼ਤ ਮਿਹਨਤ, ਸੰਸਥਾਗਤ ਸਮਰਥਨ, ਖਿਡਾਰੀਆਂ ਦੇ ਅਣਥਕ ਸਮਰਪਣ, ਕੋਚਿੰਗ ਸਟਾਫ ਦੇ ਰਣਨੀਤਿਕ ਮਾਰਗਦਰਸ਼ਨ ਅਤੇ ਭਾਰਤੀ ਖੇਡ ਅਥਾਰਟੀ ਦੇ ਸਮਰਥਨ ਨੂੰ ਦਿੱਤਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਈ ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਅਤੇ ਨਵੇਂ ਚੇਅਰਪਰਸਨ ਨਿਯੁਕਤ ਕੀਤੇ ਨੇ। ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ 4 ਸਟੇਟ ਅਫੇਅਰਸ ਨੂੰ ਤਲਬ ਕਰਕੇ ਪਾਕਿਸਤਾਨ ਤੋਂ ਗੈਰ ਕਾਨੂੰਨੀ ਘੁਸਪੈਠ ਲਈ ਸਖ਼ਤ ਵਿਰੋਧ ਜਤਾਇਆ। ITIs ਨੂੰ ਆਧੁਨਿਕ ਅਤੇ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕਰਨ ਲਈ

ਕੀਤੀ ਗਈ। ਪੀ ਐਮ ਸੇਤੂ ਯੋਜਨਾ ਨੇ ਅੱਜ ਇੱਕ ਸਾਲ ਪੂਰਾ ਕਰ ਲਿਆ ਹੈ ਤੇ 2026 ਏਸ਼ੀਆਈ ਖੇਡਾਂ 'ਚ ਖਤਮ ਹੋ ਰਹੀਆਂ ਨੇ। ਭਾਰਤ ਕੋਲ 85 ਤਮਗੇ ਜਿੱਤ ਕੇ ਚੌਥੇ ਸਥਾਨ 'ਤੇ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।